ਅਮੀਰ ਬਸਰ ਖਸਵਾਨੀ ਫਾਲਗੀ ਕੰਗਲਾ ਚੈਨਲਨੀ ਹੌਜੂ ਨਿਮਿਦਾਂ ਸਥੇ ਜ਼ਰਕਦਬਾ ਮਤੀ ਹਯੇਂਗੇ ਥਮਜ਼ਰਬ ਥੋਰਮ ਸਿੰਘ ਤਾਬੀਰਬ ਸਿੰਘ ਮਫੰਦ ਮੁਤੰਗ ਮਿੰਗ ਸਿੰਘ ਜ਼ਰੀ ਸਥੇ ਜ਼ਰਕਦਬਾ ਥੋਰਮ ਪਰੇਂ ਪੁੰਗ ਤਰੁ ਮਿਨੇ ਤਰਾ ਮਗਾ ਚੱਪ ਮਤੰਗ ਦਾ ਫਿਲਮ ਸੇ ਲਾਂ ਥੋਕ ਸਗਨੀ ਪੁੰਗ ਤਰੁ ਮਿਨੇ ਨੀ ਫੂ ਸੰਦੁਕ ਸਗਨੀ ਖੁੰਗੰਗੀ ਥੋਰਮ ਆਹਾਨ ਬਦ ਥਮਜ਼ਰੀ ਅਹੋਂ ਸੰਗਮ ਅਨੇ ਸਵੀ ਦੇਵੀ ਨਸਕਪਾ ਖੁਨੁਮੀ ਸੇ ਅਰੇ ਬਦ ਤਾਂ ਜਗਨੀ ਇੰਖਲਕ ਪਨਹਾ ਸਿੰਘ ਦੇ ਥੇਮਬਾ ਹਾਈਫਰ ਟੈਂਸ਼ਨ ਹੈਬਸੀ ਗੇ ਮਤੰਗ ਦਾ ਡਾਕਟਰ ਜੋਨਸਨ ਮਾਈਬੰਗੋ ਉਨਦਨ ਵਾਰੀ ਵਟਾਈ ਸਾਬਾ ਉਨਬਿਗਦਬੀ ਵਾਈਖੋਮ ਪੂਰਨਿਮਾ ਥੌਰਮ ਸਿਉ ਪੁਥੋਪੀ ਨੋਂਥੋਮਬੰ ਬ੍ਰੋਮਾ ਨੁਮਿਦਾਂ ਪੁੰਗ ਤਰੇ ਮਿਨਿ ਫੁਮਗਾ ਲਾਂਥੋਕ ਸਗਨੀ ਸਯੋਰ ਸਿਦਾ ਥੌਰਮ ਖੋਂਜਿ ਬਾਮਰੀ ਲਾਂਥੋਪਿਗਦਬਾ ਕਾਂਗਬੰ ਮਨਾਉ ਪੁੰਗ ਨਿਫਾਲ ਤਾਬੋ ਮਤੰ ਥਮਜੇਰੀ ਰੇਡੀਓ ਲੀਲਾ ਥਵਾਈ ਨਦਿ ਪੁਕੀ ਦੇ ਲੀਲਾ ਸਿਗੇ ਅਰੋਇ ਬਸਰੂ ਲੀਲਾ ਸਾਨਬਿਗਦਬਾ ਆਲਟਰਨੇਟਿਵ ਥੇਟਰ ਗੀ ਲੀਲਾ ਕਾਂਗਬੋ ਪੁੰਗ ਨਿਫਾਲ ਮਖਾਈ ਤਾਬੋ ਮਤੰ ਦਾ ਨਾਹਲੋਈ ਖੋਂਜਲ ਥੌਰਮ ਗੀ ਲਾਈਵ ਫੋਨਿੰਗ ਪ੍ਰੋਗਰਾਮ ਥੌਰਮ ਯੂਟ ਨਾਈਟ ਤਾਹਨਜਗਨਿ ਥੌਰਮ ਲਾਂਥੋਪਿਗਦਬਸਿੰਗ ਗਾਇਤ੍ਰੀ ਅਮਦੀ ਸਿਤਰੰਜਨ ਪੂਮਾਪਲ ਮਿਨਿਤਾ ਮੁਨਸਪ ਮਤੰਦਾ ਅਹੋਂ ਸ਼ਾਂਭੂਮ ਅਨੇਸ਼ਵਰੀ ਦੇਵੀ ਖੁਨਿ ਸੇ ਅਮੋਹਨ ਤਾਹਨਜਗਨਿ ਪੂਮਾਪਮ ਗਾਇ ਥਮਜਰੀ ਯਾਇਫਯੰਬਾਂ ਗੀ ਲੀਲਾ ਮੁਚਾ ਹਰਾਉ ਵਗ ਹਾਟਪਾ ਸਾਵਬਦੇ ਹਾਟਬਾ ਲਾਈਬ ਬਾਬੂ ਇਰਿੰਬਾ ਪੁਥੋਪਦ ਤੇਮਬਾਂ ਬਹੇਮਸਾ ਨਿਥੋਜਮ ਲੀਲਾ ਪੁਥੋਪੀ ਥੋਕਸੋਂ ਬ੍ਰੇਨੁਬਲਾ ਅਦੋਂ ਪੋਸਟ ਕਿ ਖੁਦਾਂ ਦੇ ਖੰਭੇਰ ਪਾ ਫਿਲਮ ਸੇਸ਼ਨ ਲਾਂਥੋਕ ਸਗਨੀ ਨਿਮਿਦਾਂ ਪੁੰਤਰਾ।